0: ਕਰੇ ਪੜਾ ਹੁਆ ਕਮਾਇ ਕੋ ਲੋਕ ਦਿਖਾਈ ਮਨ ਸਿੰਘ ਦੇਸ਼ ਵਿਖਾਂ ਦਾ ਉਸਨਾ ਪਸਾਰ ਕਰਦੇ ਆਪਣਾ ਹੁਣ ਦਿੱਲੀ ਦੇ ਪ੍ਰੋਫੈਸ਼ਨ ਅਸਲਤਾ ਯਾਤਰਾ ਹੁਆ ਕੰਪਨਾ ਕੀ ਤਕਰੀਬ ਚਾਹਤੇ ਮਨ ਸਕਦੇ ਇਸ ਤਸਵੀਰ ਦਾ ਅਧਿਕਾਰਿਕ ਜਾਣਕਾਰੀ ਕੋ ਰੱਖੀ ਵਿਸ਼ਵਾਸ ਕਰਨ ਹੋਸ ਆਪਣਾ ਕਰਤਾ ਸੁਰੱਖਿਅਤ ਰੱਖਣ ਹੋਸ ਰਾਤੂਰ ਸੰਕਾ ਲਾਗੇ ਦਾ ਤੁਰੰਤ ਨਜ਼ਦੀਕੀ ਕੋ ਸੁਰੱਖਿਅਤ ਕਰਨੇ ਜਾਣਕਾਰੀ ਦੇਣ ਹੋਸ ਆਪਤਨ ਅਵਸਥਾ ਨੂੰ ਕਹਾਂ ਚੱਲ ਰਹੇ नेपाल पहुंची एक सुंदर सुंदर हुआ 11-13 मानव बेच विकास युद्ध को बिगड़ो 11-77 का खराब माल है प्लान 10-9-8 मौत कॉल कर होश
1: सतत नागरिक सुरक्षित समाज मानव बेच विखन विरुद्ध सबै को साथ
0: हामी मिलेर मात्र रोक्न सक्छौ मानव बेच विखन को साथ आखिर इंग्लिश को क्लब प्लान इंटरनेशनल नेपाल को साझेदारी जिला प्रशासन